0: ਲੱਖਣ ਮੋਰਨਿੰਗ ਨਿਊਜ਼ ਅਲਰਟ ਹੰਗਿਨ ਵਿਲਾ ਮਤਾ ਕਰਨ ਨੰਗ ਵਿਲਾ ਉਦੈਸਨ ਹਾਇ ਵਿਨਾੜੀ ਦਾ ਹਤਾਇ
1: ਲੱਖਣ ਸਿਤ ਨਿਵਨ ਬੁਧੁਪਨ ਸਿਤ ਨਿਵਨ ਬੁਧੁਪਨ
2: ਸਤਿਅੰਤਯੇ ਰਾਤ੍ਰੀ ਸੁਮਧੁਰ ਧਰਮ ਦੇਸ਼ਨਯ ਸਿਨਸੁਰਾਤਾ ਰਾਤ੍ਰੀ ਨਵੇਟ